0: ਫਹੇ ਤਿਬੈ ਮੀਹ ਅਜਾਇਬ ਵਣੀ ਆਦਿ ਨੁਰੇ ਹਿਨੀ ਮਿਵਾਹ ਕਥਕਾ ਮਿਦੁਗਾ ਇਬਹੀ ਕੁਰਾਨਾ ਮਿਦੁਗਾ ਹਿਯੇ
1: ਵਅੰਤੁਮ ਸਾਮਿਦੂਨ
0: ਆਦਿ ਤਿਬੈ ਮੀਹ ਵਣੀ ਬੋਡਾਵੇ ਗਾਫਿਲ ਵਗਿਨੇ
1: فاسجدوا لله واعبدوا
0: فهت يبا ميهم الله سجد كراش ادي هم اكني اكلانجن اڑکن كراش
1: بسم الله الرحمن الرحيم
2: رحمان وانت رحيم وانت الله باسم فلم فشاغنمي
1: اقتربت الساعه وانشق القمر
0: ਬਯਾ ਮੈਂ ਵੁਮਗੇ ਵਗਤ ਖੈਰ ਵਿੱਜੇ ਆਦਿ ਹੰਦ ਇਰਿਜੇ

0: ਇਸ ਕੁਰਬਾ ਬੇਪਣੋ ਲੈ ਇੱਕ ਬੇਪਣੋ ਇੱਕ ਵਾਰ ਕੁਰਬਾ ਬਰੀ ਕਮਾਣ ਨਹੀਂ
1: ਗਿਆ ਰੱਬ ਦਾ ਸ਼ੁਕਰੀਆ ਹੈ
2: ਕੋਮੇ ਦੁਆ ਕੀ ਵਸ ਖਾਸ ਦੁਆ ਹੈ ਨਾ ਮਿਸ ਹਫਤਾ ਗੇ ਹੁਕੁਰ ਦੁਆ ਕੀ ਅਲਗੁਨ ਮਿੰਗੇ ਈਦ ਦੁਸ ਮਿਆਦੋ ਅੱਲਾਹ ਸੁਬਾਨਹੁ ਤਾਲਾ ਯਾ ਸਨਾ ਕਿਉਮਾ ਮਦਹ ਕਿਉਮਾ ਉਫਾ ਫਾਲ ਕੁਰਮਾ ਗੁਲੁਮ ਬਧੇ ਕੁਰਮ ਵਸ ਉਨਨ ਚੇ